0: ਆਦਮੀ ਰਿਕਾਰਡਿੰਗ ਹੱਗੜ ਫੰਸਾਸ ਮਿੰਟ ਮਹਿੰਗੇ ਤਾਂ ਫੰਸਾਸ ਮਿੰਟ ਹਿੰਗੇ ਉਹ ਦਿਨ ਤੇ ਬੇਫੁਰ ਨਾ ਲਵੇ ਰਿਕਵੈਸਟ ਕਰੋ ਮੁਗੇ ਦੇ ਮੇ ਆਗੋ ਤੁਮੀ ਅਤੇ ਆਉਣ ਮੈਂ ਮਿਆਦ ਦੁਰ ਮੰਦ ਫੰਗੇ
1: ਤੇ ਆਉਣ ਹੀ ਕਰੇ ਲਵੇ ਰਮੇਸ਼ ਬਣੋ ਵੀ ਮੈਂ ਦੇ ਮੇ ਆਉਣ ਮੈਂ ਨਮੀ ਆੜਵਾ ਹਾ ਦੇਵਣ ਇਹ ਕੈਮਰੀ ਕੀਤੀ
0: ਸਾਜਨ ਗ ਲਵੇ
1: ਦੇ ਤਾਂ ਕਿ ਵਾਹਕ ਰਮੇਸ਼ ਹਮ ਫਾਹ ਖੋਦ ਲਣੀ ਇਹ ਤਾਂ ਮੇ ਆਉਣ ਤੇਰੇ ਸਵਰ ਮਸ਼ਹੂਰ ਹੋ ਗਏ ਦੇ ਲਵੇ
0: ਮਸ਼ਹੂਰ ਹੋ ਗਏ ਦੇ ਲਵੇ ਹੈਗੇ ਤਾਂ ਸਲਮਾਨ ਖਾਨ ਸੁਨੀਲ ਦੱਤ ਗ ਐਮ ਕੁਰੀ ਫਿਲਮ ਤਾਂ ਤੇਰੇ ਫਿਲਮ ਨੂੰ ਤਾਂ
1: ਮੇ ਲਵਤਾਂ ਮਸ਼ਹੂਰ ਹੋ ਗਏ ਸਵਰ ਦੇ ਸੰਜੇ ਦੱਤ ਇਸ ਮਸ਼ਹੂਰ ਹੋਣਾ ਦੱਤ
0: ਐਮੀ ਹੋ ਗਏ ਐਮ ਕੁਰੀ ਕੋਲ ਗਏ ਲਵਤਾਂ ਫਤਰ ਮੇ ਫਿਲਮ ਤਾਂ ਤੇਰੇ ਫਿਲਮ ਨੂੰ ਤਾਂ
1: ਆਉਣ ਤੇਰੇ ਬੈਕ ਕੁਦਿੰ ਐਮ ਯਾਰ ਫੋਟੋ ਹੀ ਫੈਂਗ ਲੈ ਦੋ
0: ਫੋਟੋ ਹੀ ਫੈਂਗ ਗਏ ਤਾਂ ਮਧੂਰੀ ਕੀ ਫੋਟੋ ਹੀ ਫੈਂਗ ਸੰਗੇ ਤਾਂ ਮਧੂਰੀ ਹਦਾ ਲਿਗ ਮੇ ਨੈਟ ਮੋ ਗਏ ਗੈਂਗੋਲ ਨਾ ਹਰਕਤ ਕੇ ਅਦਿ ਸਮਾ ਮੋਲੇ ਅਣ ਗੁਤ ਆਇਕੋਨਿਕ ਹਰਕਤ ਗੁਤ ਫਾਹ ਕਰੇਵੇ ਨੂੰ ਤਾਂ ਫਿਲਮ ਗਾ
1: ਆ ਗੁਡ ਮੈਂ ਗਤਰੇ ਦਾ ਮਿਕਾ ਮਸ਼ਹੂਰ ਲਵਤਾ ਦਮ ਯਾਰ ਸਪੈਲ ਲਵਤਾ ਮਸ਼ਹੂਰ ਹੋ ਗੈਂਦੇ ਤਾਂ ਦੋ ਤਾਂ ਨਹੀਂ
0: ਯਾ ਔਰ ਮੈਂ ਬੇਫਲ ਕਾ ਗੁਲੇ ਫਾਹ ਮੋ ਦਸਾ ਮਦੇ ਕਹਮਦ احمد
2: السلام علیکم
0: وعلیکم السلام ورحمۃ اللہ کو باقی نے حال ہو بال
2: الحمدللہ ہلال تو تم ور رنگا کہ تو دے فون کے حال
1: اون میں رات کرے تھے رنگا احمد احمد کو میں تو کثرہ تو کن کر نیم والے بھی تو
2: اڑو گا صفا تو ٹھیک ہے تو
1: ہاں دے اڑو تفا تو پھر میری ادو سم مڑنگ ہم ایک نے ہڑی گے میں ولے
2: یہ رگا گلے کنتا دو
1: ہاں ہشی او کما دولے او کما گا دمی اورما سمال کن دے کنتا تک کی کو بھائی احمد کو کہ کنتا تک سوال کن دے بنی
2: بسم الله الرحمن الرحيم الحمد لله رب العالمين والصلاة والسلام على أشرف الأنبياء والمرسلين وعلى آله وصحبه أما فرتمان سواكون كرنا وعلي أرغل من كمي مجتمع كتم كليس أرغل من وسيلة كتم مدس أرغل من سيحة به قوم كما كيس أرغل به علمي الله نفسا أرغل دين جه فرواتك ਐਗੋਤੋਂ ਗੇਮੇ ਪਰਤਾ ਮਾ ਕੇਉਂ ਮੁਕੇ ਕੰਤਾ ਐਗੋਤੀ ਬੁਹੀ ਮੁਕੇ ਕੰਤਾ
0: ਕੇਉਂ ਮੁਕੇ ਕੰਤਾ ਕੇ ਨਾ ਹੋਂਦ ਬਾਟੋਨੇ ਬਟਾਂ ਕੁਰਾਣੀ ਮੇ
2: ਕੀਗਾ ਤਾ
0: ਕੇਉਂ ਮੁਕੇ ਕੰਤਾ ਕੇ ਨੇ ਗੈਂਗੋਲ ਬਣ
2: ਆਉਂ ਨੇ ਇੰਨਾ ਨੇ ਹਮ ਬਰਾਬਰ
0: ਕੀ ਨੇ ਕੋ ਬਰਾਬਰ
2: ਕੇ ਲੈ ਗਣ ਕੋ ਚੋਂ ਇੰਨਾ ਨੇ ਸ਼ਾਨਾ ਮਾ ਦੋ ਕੋ ਗੇ ਨਿਸ਼ਾਨਾ ਮਾ ਦੋ ਨਿਉ ਮਾ ਕੀ ਰੇ ਗੜ ਕੋ ਚੋਂ ਇੰਨਾ
0: ਇਸ਼ਾਇ ਫੋ ਗੇ ਰੇ ਗਣ ਕੋ ਕੇਉਂ
2: ਆ ਹਿੰਦੋ ਨੋ ਪਾਕਿਸਤਾਨ ਮਾ ਦੋ ਕੋਲਾ ਗੇ ਤੇ ਕਾਇ ਗਣ ਕਾ ਸਜਾ ਦਾ ਕੋਪੀ ਬੋਲਾ ਗੇ
0: ਕੋਫੀ ਅਸਾਇਆ
2: ਹੈ ਨਵੇਂ ਜਹਾਲਾ ਕਹਰ ਦੇ ਲੋਟੇ ਕੋ ਮੈਂ ਜੇ ਪਾਲ ਕੇ ਚਲਾ ਕੇ ਕਾਲ ਆ ਗਈ ਨਹੀਂ ਉਹ ਹਿਸਾਬ
0: ਮੈਂਦਰ ਕੇ ਮੈਂ ਨੋਣਾ ਨੇ
2: ਮੈਂਦਰ ਕੇ ਮੈਂ ਨੀ ਨਾਲ
0: ਦੇ ਐਮ ਰੇਗੰਡ ਮੈਂ ਕਿਉ ਮੈਂ ਮਿਉਣਾ ਕਿਉ ਮੱਕਾ ਵਾਕਾ ਦੇ ਨੋਣੀ ਆ ਹੁਣਾ ਨੇ ਮੈਂ ਸਾਇਆ ਐਚ ਹੋ ਲੈਣ ਦੋ
2: ਆ ਦੈਨ ਦੈਨ ਨਿਦਮ ਕੇ ਕੰਤ
0: ਕੀ ਹਾ ਵਰਨੇ
2: ਹਮ ਇੰਨਾ ਨੇ ਬਾਤ ਕਰ ਲਵਾਈ ਜਹਾ ਰੇ ਅਲਗੋਂ ਨਿਦਮ ਵਾਗਲੇ ਅਕਰ ਜਹਾ ਰੇ ਹੇਲਾ ਗਲੀ
0: ਐ ਨੋਏ ਕੋ ਹਤਰ ਕਰ ਨਿਦਮ ਕੰਤ ਕੁਰੀਆ ਦਾਣ
2: ਆ ਦੈਨ ਦੈਨ ਦੈਨ ਦਵਾ ਲੋਕੇ ਕੋ ਬਕੁਤ ਕਾ ਮੈਂਦੁਰ ਗਟੀ ਕੇ ਕੁੜਾ ਕੋ 10 ਸਾਲ ਵੇਨ ਬਾਈ ਦੋਸਤੋ
0: ਆਹਾਂ
2: ਐਨ ਵਰਤਮਾਨ ਸਾਰਨ ਮਹਾ ਪਾਕਿਸਤਾਨ ਕੋ ਨਾ ਅਲਗੋਂ ਕੋਣਦਰੋ ਕਾ ਆਵਾਨ ਨਾਰਾ ਕੋਣਦਰੋ ਕਾ ਗਾਗੜ ਕਾ 200 ਫੁੱਟ ਵਰਕ ਹਿੰਗਾਲ ਮਕੀ ਹਾਦ ਬੜ ਹਸਗੜ ਹਾਦ ਬੜ ਆਰਾਮ ਲਿਵੇ ਕਮ ਕੀ
0: ਹਮ ਦੇਖਾਂ ਕੁਰਾਵਨ ਤੋ ਕਮੇ ਦੋ ਕਸ
2: ਆ ਅਲਗੋਂ ਹਮ ਬਰਾਬਰ ਦੁਨੀਆ ਰੋ ਆਗੋ ਤਕੀ ਇਹ ਬੜ ਵੇ ਜੀ ਕਾ ਇੱਕ ਮ ਕੋਣ ਨੀ ਜੀ ਇੰਗਾ ਤਾ ਹੋਇ ਪਲਾ ਨਾ ਹੋਣਾ ਚੀ ਇਹ ਅਰੋ ਅਡੀ ਦੋਸਤ ਵਾਂ ਕਮ ਬਰਾਬਰ ਜਰਾ
0: ਐਮ ਵੀ ਦੀ ਬੜ ਵੇ ਕਸਤ ਬੈਕ ਕੋਂਡੇ ਨੇ
2: ਕਸਤ ਇਹ ਮਗਮਤੀ ਹਿੰਗਾਲੇ ਵੇ
0: ਆ ਮਸੇ ਨੇ ਤੇ ਕਮ ਮਗਮਤੀ
2: ਕਸਤ ਦਾ ਬੈ ਆ ਮਗਮਤੀ ਕਾ ਇੰਗਾਲੋਂ ਤੇ ਇਦਾਲੋਂ ਕੋ ਤੰਗ ਹਮਾ ਇੰਗਾਲਾ ਫ ਸਕੂਲ ਦਿਆ ਮਸੇ ਆ ਦ ਬੋੜੋ ਆਰਾਮ ਹਸ਼ਕਰ ਦੇ ਕਮ
0: ਐਮ ਵੀ ਅਹਿਮਦ ਕੇ ਦਿਰਿਓਲੋ ਮਗੇ ਕੰਮੇ ਦੁਵਹਿ ਬਹਾਦਾ ਤਿਉਤੀ ਮੇਂਦਰੋ ਕੇ ਮੇ ਨੋਣਾਨ ਹੈਂਦੁਨ ਸਯਕ ਆਦਾ ਸਯਕ ਹਵੀਰ ਆਦਾ ਸਯਕ ਰੇਗੰਡ ਰੰਗਲੋ ਕੇ ਮਕ ਰੰਗਲੋ ਨਿਦਮਾ ਕਸ਼ਰਤ ਆ
2: ਮੀ ਮੀ ਮਿਕੰਤਤ ਪੁਰਿਹਮ ਕੋਲੀ ਮਾ ਦੈਂ ਉਤੇ ਹਮ ਨਮਾਜ਼ ਕੋਲਾ ਪੁਰਵਾਨ ਕੋ ਮਿਸ ਬੈ ਕੇਵਾਲ
0: ਆ ਦੇਂਗੇ ਦੀਨੀ ਕੋ ਤੁਹਾਲ ਮੇ ਕੁਰੰਜ ਹੈ ਕੰਤਤਾ ਕੰਤਤਾ ਇਹ ਦਤ
2: ਆ ਇਹ ਦਿਨ ਅਲਗਣ ਨੇ ਕੇ ਇਸਲਾਮ ਦੇ ਨੋ ਕਾ ਅੱਲਾਹ ਸੁਭਾਨ ਵ ਤਾਲਾ ਹਮ ਅੰਗ ਹਵਾ ਕੰਤਤਾ ਕੇ ਨਮਾਜ਼ ਕਰੋ ਬਸ ਅਲ ਪਾਸ ਫਲ ਪਾਸ ਨਮਾਜ਼ ਕੀ ਵੀ ਸਨੇ ਕਾ ਹਮ ਇਹਾ ਬੜ ਕਸਤ ਕੇ ਲੇ ਦਤ ਮੈਂ ਨਮਾਜ਼ ਤੱਕ ਤਰੇਗਾ ਮੈਂ ਸੁਨਨਤ ਕੁਰਬਾਨ ਹੋ ਰਿਹਾ ਕਮ ਕਿ ਸਮ ਖਾਸਾ ਤੁਮਾਰ ਗੁਲ ਮੈਂ ਮੋਲੀ ਮੋਲੀ ਮੀ ਹੈ ਇਨਸਾਨ ਹੈ ਮੋਲੀ ਹਸ਼ਗੜ ਲੇ ਕਸਤ ਕੇ ਨਮਾਜ਼ ਕਰੋ ਮਕਿ ਸਮ ਵਰ ਬੜ ਕਸਤ ਹੈ ਇਸ ਕਾ ਗੜ ਕਾ 5 ਮਿੰਟ ਤਿੰਨ ਮੋਲੀ ਹਮ ਮਿੰਟ ਨਾਰ ਪਰੇ ਕਸਤ ਮੀ ਕਮ ਸਾਲ ਮੈਂ ਗੁਲਵੰਤ ਕਾ ਹਮ ਤਾਜ਼ਾ ਕਾ ਹਮ ਲਿਬੇ ਹਮ ਇੰਗਾ ਤੋ
0: ਐਮ ਜੁਮਲਾ ਬਤੇ ਗਾ ਹਮ ਤੇ ਦਾਲਵੇ ਮੈਂ ਫੁਰੇ ਹਮ ਸਿਹਤ ਗ ਮੈਨੋ ਨੇ ਯਾ ਹਟੇ ਹੋ ਕਮ ਦੋਲੇ ਹੋ ਕਮ ਗ ਹੁਦੇ ਮੇ ਹੁਰਮ ਅਹਮਦ ਕੁਰਵਾ ਕੰਤ ਤੱਕ ਮੀ ਇਹ ਕਮ ਮੀ ਕੰਤ ਤੱਕ ਹਾਂ ਬਰਾਬਰ ਗੜਿੰਗ ਗੜੀ ਕੁਰਵੇ ਤੋ ਮਸੇ ਕੁਰਵਾ ਕੰਤ ਤੱਕ ਦੇਨ ਦੇ ਨੀ ਕੋ ਤੁਮ ਕੋਲ ਜੀ ਆਲਕ ਦੱਤ
2: ਮੀ ਵਿਹਾਰ ਮਿਸਾਲ ਕ ਅਲਗੋਂ ਕੋ ਮੁਰ ਮਿਹਾਰ ਹਾਇਦੀ ਅਵਰ ਕਾ ਅਲਾ ਦਨੀ ਅਲਗੋਂ ਕੀ ਵਰ ਬੁਰ ਕੋ ਮਸੇ ਕੇ ਕੋ ਗੋਲ ਗੰਦਾ ਮਿਹਾਰ ਸਮਾ ਬੈ ਕੋ ਨਾ ਹਾ
1: ನಮ್ಮ ಹುರಿಹಾದಿ ಮಾಲಕಷೆ ತನ್ನವ ಕಾಲ ಗೊತ್ತಕ್ಕ ಮೀ ಮೀ ಹೊಂದಿರಿಯೋಳ ಹಿಸಾಬುಗ ಎಕಿದಿಮದಿ ಮಾಲ ಮಿಹಂದೆ ಉಣಸ್ ಅವಗೊಂಡ್ ಮೆನ್ನ ಹಮ ಸಾಕಲ್ಗ ನೋಣಿಯ ಮಿಹಾರ ಕೊಣ ಎದ್ದೇವೆ ಕೊಮೆಸ್ ವೆಹಿ ಕಲೆಗ ಅವಗೊಂಡ ದಿಮದಿ ಮಾಲ ಮೀದೇವೆ ಏಮಿ ಹಿಂಗಾಫ ಉಳೆಂಗ್ ಆದ ಕುರುಂ ಮೀವಿ ಸರ್ಕಾರ ತಿರಿಕಮ ವರ ಮುಹಿಮ ಕಮೆಕ್ಕಮ ಅಮ ಗಿನ ಬೇ ಫ್ರೋಂಗ್ ಎಬ ವಿತಾಳ
0: ಅವನ್ ಮೆನ್ನ ಮೀ ಎಕೆ ಎಕೆ ದುನಿಯ ಕುರೆರಾ ಫ್ರೆ ಬೇ ಗಾಮ್ ತಹುಗೆ ಬಾಕಿ ಸಿಟಿ ತಹು ನೋಣೆ ಬಾಕಿ ಅವತ್ ತಹುಗೆ ಎಮಿ ಹೋ ಎಗ್ಗೋತು ಮೆಹರ್ ಬೇ ನುಕುರಾ ಕಮ ನೋಂತ ವಾಣೆ ಎಗ್ಗೋತು ಕ ವೆಸ್ ಕಾರ್ ಅಮೆ ದುವ್ವಾ ಅಚ್ಚೆ
1: ಯಾದ ಬ್ಯಾಸ್ಕಲ್ ದ ಮುಹಿಮ್ ಮೆ ಬವೆ
0: ಮುಹಿಮ್ ಮೆ ದೆಂ ಹಮ ಹಿಂಗಾದಾ ಫ ದೆವೆಂ ಹಮ ದೆಂ ಬಿಸ್ಸಾರ್ ವೆಜ್ಜ ಅವನ್ ಮೆನ್ನ ಕುರವೇ ನೆ ಹಿಂಕ ಬೆನ್ನ ಕೊಡ ನಗಾಮಸ್ ಬಳ ಎನ್ ದೆಂ ಅದೆ ಬೈ ಮಿ ಬಾಲಿ ಮೆ ಕು ಫದಂ ಬೆಜ್ಜ ಬೇ ನುಕುರಂ ಜೆ ಹೆಚ್ಚೆ ಸೆ ಹನ್ನೋ ನಿಯ ಆಮ ದಿರಿಯುಳಮ ಗ ಉಳೆ ಮಿ ಹುಂ ಆಮ ಗೊತ್ತೆ ಕ ಬ್ಯಾಸ್ಕಲ್ ನೋಣಿ ಹಿಂಗಾ ಫೋಳು ಇಖ್ತಿಯಾರ್ ಕೊಡ ಅವನ್ ಮೆನ್ನ ಕುರವಿ ದಾನ ಕಂತತ್ ಮಿ ಅವನ ರ ಫಸೆ ಹಸ್ ವೆದ್ ದಾನ ಕಂತತ್ ನೋಂ ತೋಮಿ ಅವನ್ ಮೆ ಕುದಿ ಕುದಿ ರಡ್ ರಂಗ ಹಮ ದಿವಸತ್ ವರ ಕ ತಿನ್ಸ್ ತೇಕ ವರ ಕ ಮಿ ಹುಂ ಉಳೆ ರಡ್ ರಸುಗ ಕೊಮ್ಯಾತ ಕೊಮ್ಮೆ ಸಾಕಲ್ ಗರ ಅಂಬು ಮುಂದ ಅದು ಮುಗ ಬೇನ್ ಮಗ ನಿಕಾ ದೋ ಫಲೆ ಸೋದಾನ ಜೇಣು ತೋ ಅವಳ ಮೆ
1: ಅದ ಮೀಗ ಅವನ್ ದೆಂಗ್ ಬೇರು ಮೀ ಖಬರ್ ಹಿಂಗೆ ತೋ ಮಿ ಇಂಡಿಯಾಗ ಮಿ ಹಕ್ಕು ಏನ ವಜೀಫೆ ದಾನಿ ಹಮ ರೀತ್ ಕೊಂ ಒಫಿ ಹದ್ದಾಂ ಹೆದು ಅಳ್ಯಾಂಕ ಅಂಬಿ ವಳಿ ಅದು ದೆಂ ಎಮಿ ಹುಂ ಆಮುಕ ಬಹುಗತ ತುರುಕುರಾಣಿ ಬಹುಗತ ತುರುಕುರಾಣಿ ದೆಂ ಎಂಬರಿ ಅನ್ನೇರುಗ ಹಮ ಜೊಗಿನ್ ಹೆದು ಲಾಫ ದ ಬಹುಗ ಮಿ ಆಫೀಸ್ ಹೆದು ದ ಬಹ ಲಾಫ ಜೊಗಿನ್ ಹೆದುಮುಗ ಎಂಬರಿ ಮಿ ಅನ್ನನಿ ಮಿ ಜೊಗಿನ್ ಗ ಕಮ ವಣಿಗಿಯ ಇಯತ ಎಮ ಕಷ್ಟ ಕುರಂ ಗಾಡಿ ಮಗುತು ನೋದಿಬಿಗೆ ಎಂ ಉಳೆಂ ಜೆಹೆ ಉಳುಮಂಗ್ ಹಲ್ಲೆಂ ಹೋದಿ ಅವಗುಣ ಇತರ ಅವಗುಣ ಮೆಕ್ಕ ವರ ಫಸ್ಟ್ ಕಾಫ್ ಆಫೀಸ್ ನಿ ಮೇರುಗ ಮಿಕಾದ ಬದಲೇಸ್ ಕೆನೆ ವಿಧಾನ ಇದು
0: ಮಿಕಾದ ಬದಲೇಸ್
1: ಇವರೆ ಹುರಿಯ
0: ಏಸ್ ಕುರ ವಿಧಾನ ಕಂತತೆ ಅಣ್ಣ ಮೀಗ ಒಂಟತಿ ಹಮ ಇವರೆ ಹಿಂಗೆ ತ ದೆಮ್ಮೆ ಅಣ್ಣ ಮೀ ದಿನಾಂಪ ಹಕ್ಕುರವ್ಯ ಮೀ ಕೊಮ್ಮೆ ದುಹಾಕು ಎಂಗುಳೆ ಕೊಮ್ಮೆ ಸ್ಥರುತಿ ಬೇಬ ಎಂಗುಳೆ ಜೆ ಅವಳ ಮೇ ರಂಗಳ ಅನ್ನೇದು ಮಾ ಮೀ ಹರಕ್ಯಾತ್ತೆರಿಯು ಮಾ ದೆನ್ ಖೇಮುಗೆ ಕಂತತ್ತಕ ಮೀ ಎಮ್ಮೆ ಬಡ ಸಮಾಕಂದೆನ್ ಜೆ ಕಂತತ್ತ ಹಾಸಗೊತೆಗ ಥೇವು ಎಚ್ಚಿ ದೆನ್ ಹಕುರಾ ಲೋಣ ಗಿಡಂಬೆ ನುಕುರು ಮೀ ಪುರಿಹಮ ಸಿಹತೆಗ ದುಳಿಹ ಸಿಹತೆ ಹೊರಮ ಮೀ ಹೆಮ್ಮ ಕೊಹಿಕೊದ್ದೆ ಕಮ್ಮ ಕೊಂಬಣೆ ಎಮ್ಮೆ ಕೊಮ್ಮೆ ಕೊಮ್ಮೆ ದುಹಕು ಗೊಸ್ ಜಿಮ್ಮ ಕವ್ವದೆ ಡಂಬೆಲ್ ಫುಲ ಕುಗುರಾಕ ಕೊಮ್ಮೆ ಏ ಕಷ್ಟತ್ತು ಏ ಕುರನೆ ಕೊಮ್ಮೆ ದುಳಹೆ ಕೊ ಹುಣ್ಣ ಕರ ಎಕಂ ಬಡಿ ಬಿಡಿ ಪುರಾ ಮಿ ಹಮ್ನ ಬೇನು ಮಾಡ್ತ ಎಕ ಕಂತ ತದೆ ತೆಹೆ ಕೊಳಿವರ್ ತಗೊಳ್ಳ ಎಮ್ಮೆ ಹೋಯ್ ಕಂತ ತಕುರಾಣ ನಾವು ದುಳಹೆ ಸಿ ಹತೆ ಹುರ್ಮಟ್ಟಕ ಮುಹಿಮು ಕಂತ ತೆ ಗೊತ್ತು ಪಾಹ ಕೊರೆ ಕಂತ ತಹೆ
1: ಕೊಮ್ಮೆ ತೆ ಮಾಮ ಬಸಕ್ಕೆ ಕೊಂಗಳು ಮಿಸ್ ಐ ವಿ ಸರ್ಕಾರ ತ್ರಿ ಕಂ ಅದತ್ತು ಮ್ಯಾರ್ ಮತ್ತೆ ಅವಗ ಮೆನ್ನ ಮೇದೋಗೆ ರಿಕ್ವೆಸ್ಟ್ ಲವಯ ಹಮ್ಯಾಂಗ್ ಆದೇ ಫಮ್ಯಾ
0: ಅವನ್ ಲವಾಡ್ ವಹಾದ ಫಾದಿ ಬೇಫ್ಲ ಕಾಳ ಮೆ ಬಾಹದ ಕಾಲ

0: رامي زو
1: لبے لبے شبین کی نے حال احوال والا
2: جاتے
1: ہیں کیا حساب تو الحمدللہ ہم اس پر رنگ کیا حساب شبین میں گوڑنی ہمہ فشی
2: صاحب
1: ہیں کون کم تے ولن
2: کڑی کم نہیں کو
1: نہار ہمہ فشی یعنی شبین نہ کی ہمہ فشی تا ਮੈਂ ਤਾਂ ਫਾਰ ਗਿਆ ਕੰਮ ਦੋਸਤ ਕੋਲ ਦਾ ਰਗੇ ਨਾ ਮੀ ਹੋਇਆ ਬਦੇ ਨੂੰ ਛੁੱਟੀ ਗਈ ਤੇ ਰੀ ਫਾਰ ਗਿਆ ਛੁੱਟੀ ਅੱਗੋ ਸੁਲਦਾ ਨਹੀਂ ਕੰਸ ਵਿਦਾਨੇ
2: ਨੋ ਨੋ ਨੋ ਨਹੀਂ ਹੰਨ ਹਮਾਰਾ ਸੋ
1: ਹਮਾਰਾ ਸੋ ਦੋ ਕਿਹਨੇ ਰਸਤੇ ਰੇ ਕੰਤਾ ਮੀ ਹੋਇਆ ਬੱਤ ਵਾਰਾ
2: ਵਰਮ ਮੀ ਹੋਇਆ
1: ਹੰਨ
2: ਆਹਾ
1: ਬਰਮ ਬਾਹ ਮਫਵਾਰੀ ਕੋਲ
2: ਨਾ ਮੀ ਹੁੰਨਾ ਦਾ ਮੀ ਹੁੰਨਾ
1: ਦਾ ਮੀ ਹੁੰਨਾ ਦਾ ਮੀ ਹੁੰਨਾ ਦੋ ਆਹਾ ਦੋ ਯਾ ਮੀ ਹੁੰਨਾ ਨੇ ਮੀ ਰੰਗਾਮ ਦੇ ਸਵਾਲ ਕੋ ਦਾ ਨੇ ਸਵਾਲ ਦੇ ਸਵਾਲ ਤੇ ਸਵਾਲ ਅੰਗਲੋ ਜਿਆ ਲੋ ਗਿਨਸ ਦੇਣਾ ਦਸਵਾਲ ਗੋਸੇ ਜਾ ਦੇ ਮੀਹ ਕਾ ਗੁਲਾ ਦਿਨ ਜੇ ਲਾ ਜਿਆ ਦੇ ਗਾ ਨਾ ਤੱਕ ਬੇਨਵਾ ਦਾ ਬੈ ਗਿਨਸ ਦੇਣਾ ਗੇ
2: ਯਾ
1: ਹਾ ਤਿਆਰ
2: ਯਾ
1: ਨਾ ਫਤਨਾ ਸਵਾਲ ਅਦ ਮੈਂ ਦਮਾ ਤੀ ਹਿਸਾਬ ਨਾ ਵੈ ਬਹੁਤ ਵੈ ਜੇ ਤੇ ਬਸਰ ਕਾ ਕੁੰਦਾ ਤੇਰੇ ਬੇਰ ਗਤ ਗੇ ਤੇਰੇ ਗਤ
2: ਕੋਟਰੀ
1: ਗਤ ਕਿਨੇ ਬੇਰ ਨਕੋ ਵੈ ਜੇ ਤੇ ਕੋ ਬਸਰ ਕੇ ਬਸਰ ਮਾਡੋ ਮਾਡੋ ਤਾ ਤੋਲ ਬੁਣ ਵੈ ਰੋਲੀ ਵਿਸਨੋ ਆਕਾ ਮੈਂ ਹਾਂ ਮੋਲ ਰਾਜ ਤਾਂ ਕੋ ਵੈ ਮਾਡੋ ਕਮ ਮਿਲਨ ਦੋ
2: ਮਾਡੋ ਕਾ
1: ਸਿੰਗਾ ਫਰਤਮ ਸਵਾਲ ਕੀ ਕੁਰੀ ਦਮਾ ਫੁਰਤਨ ਸਵਾਲ ਫੰਸਾ ਸਰਫਤ ਕੇ ਸਿਡੀਆ ਕੋ ਕੁਜਾ ਕੋ ਫੁਮਾਲੀ ਬਿਮਚ ਇਕਮ ਕੋ ਐਵਸ ਅਨਿਆ ਨੋ ਇਕੀਵੇ ਫੰਸਾ ਸਰਫਤ ਕੇ ਸਿਡੀਆ ਕੋ ਕੁਜਾ ਫੁਮਾਲੀ ਬਿਮਚ ਇਕਮ ਇਹਨੇ ਕੇ ਐਵਸ ਅਨਿਆ ਨੋ ਇਕੀਵੇ ਵਰਵਿਸਤਾਤੇ ਮਤਰੀ ਕਿਤ ਮੈਂ ਹਾਰ ਫੇਗਨੇ ਕਸ ਮਚਨਾਰਾ ਹੋਰ ਤੇਰੀ ਸੋਰ ਤੋਂ ਮੈਂ ਫੇ ਅਣੀ ਅਨ ਮਾਨ ਤਦੋ ਤੇ ਉੱਤੇ ਮੇ ਲੋਕਾ ਸੋਰ ਵਿੱਚ ਦੇਂਗਾ ਦੇਵਨ ਸਵਾਲ ਅਦ ਮੈਂ ਅਦਮਾ ਦੇਵਨ ਸਵਾਲ ਗਾ ਖਣਾ ਤੋਂ ਹਿਫਾਟਾ ਗੇ ਹੋਰੇ ਵਾਤ ਨੂੰ ਹਿਫਟੇ ਨੇ ਚੱਕੀ ਕੋਬਾ ਖਣਾ ਤੋਂ ਹਿਫਾਟਾ ਗੇ ਹੋਰੇ ਵਾਤ ਨੂੰ ਹਿਫਟੇ ਨੇ ਚੱਕੀ ਕੋਬਾ
2: ਇਹ
1: ਨਾ ਇਹ ਹੰਦਾ ਨਾ ಅಳ ಕೊಡ ಹೋಗಿ ಸ್ನಾ ಕನಾತು ಹಿಫಾಟ್ಟಾಗೆ ಹೊರೆ ವಾತು ಹಿಂಟೆ ಹಿಂಟೆ ಚಿಗೆ ಹಿಫಾ ವಾಹಕ ದೋ ಬಿದಕ್ಕನೆ ಕನಾತು ಹಿಫಾಗೆ ಹೊರೆ ಹೊರೆ ವಾತು ನಿಫೇನಿ ಕೊಚ್ಚಗೆ
2: ಕನಾತು ಹಿಫಾ ಹೊರೆ ಚಿಗೆ ವಾತು ಕೊನ್ನ ಹಿವೇನದು
1: ನೋ ಕನಾತು ಮಿಸಾ ಫೋನ್ ಹಿಫಾ ಹೊರೆ ಫನ ಫೋನ್ ಗೆ ಸಿಫಿದಾಂದ ವಾತು ಮಸ್ ಏ ಕನಾತು ಹಿಫಾಗೆ ಹೊರೆ ಎಹೆಮೇ ನುಹಿಫೆಟ್ಟೇನಿ ಮೇ ವಾತು
2: ಯಮ್ಮನೆದೋ
1: ಅಹೆ ನೋವನೆ ಕನಾತು ಹಿಫಾ ಹೊರೆ ವಾತುಗ ದೆಂಕಿಹಿನ ವಾತು ಕನಾತು ಹಿಫಾಟ್ಟಾಣ
2: ಯಾ ರಂಗಳ
1: ಓಕೆ ದೂಕೊಲ್ಲ ದೂಕೊಲ್ಲ ಓಕೆ ದೂಕೊಲ್ಲ ದೂಕೊಲ್ಲ ದೂಕೊಲ್ಲ ದೆಂಬರ್ ಅಡೊಂತಿ ಬೇ ಬೇಫಡೆ ಗುಡಾನ ಯಾ
2: ಅದೋ
1: ಹಿಂಗಾ ಹೆಮ್ಮೆ ಲವಯಾದಿ ಮಾದ್ದಮ ಶಮೀನ್ ಯಾ
2: ಕೊರಿಯ
1: ಯಾ ಕಾಕ ಹಾಸ ಕೊಲ್ಲಾನ
2: ಅಡುಗೆ ಎಮ್ಮೆನ
1: ದೇವರಾಜ್ಯ ಅಡುಗೆ
2: ಕೊರಿಯ
1: ಹಾಸಕ ಇತರ ಮೀಹ ಕೊನೆ ಶಬೀನ್ ಪರ ಬಾಜ್ಯ ರೇಖೆ ವಕೀಲ ಅಣಮೆ ದೊಡ್ಡ ಸಲವಾ

ਅੱਜ ਮੈਂ ਸਮਿਆ ਤੇ ਅਲਮੰਗੇ ਪ੍ਰੋਗਰਾਮ ਗਏ ਹਮ ਨਿਯਮ ਕਾ ਹਮੇਂ ਐਸ ਦੇ ਇਤਰ ਬੇਫਲ ਕਾ ਵਾਹ ਦਖਾ ਲਾ ਕੇ ਮਸਕ ਤੇ ਕੋ ਲਾ ਹਾ ਦੇ ਮੌਸਮ ਨੇ ਦੇ ਤੋ ਹਮੇਂ ਮਿਹਾ ਹਿਸਾਬ ਮੇ ਤੇ ਅਲਮੰਗੇ ਪ੍ਰੋਗਰਾਮ ਨਿਮਾ ਦਾ ਸਮੇ ਆਸ ਮੇਰੇ ਮੇ ਅਲਮੰਗੇ ਪ੍ਰੋਗਰਾਮ ਗਣਿਸ ਤੇ ਨਮਗਾ ਅਲਮੰਗੇ ਟੀਮ ਗ ਮਿਹਮਨ ਨੇ ਇਫਾਜ਼ਾ ਹੁਸੈਨ ਅਸ਼ਤ ਸ਼ੌਰਾ ਇਹ ਗੇ ਤੁਰੰ ਮੇਰੇ ਗੇ ਪ੍ਰੋਗਰਾਮ ਗਣਿਸ ਤੇ ਨਮਗਾ ਹਿਤਰੇ ਮਸੇ ਕੋਰੇ ਮੁਹੰਮਦ ਸ਼ਫੀਕ ਔਰ ਮੇ ਦਨਵਾਲ ਇਫਾਜ਼ਾ ਆਦਿ ਸ਼ੌਰਾ ਮੇ ਟੈਕਨੀਕਲ ਤੋਂ ਇਹ ਤੇਰੇ ਦਿਨ ਤੇ ਬੇਫਣ ਮੇ ਪ੍ਰੋਗਰਾਮ ਫੱਦਾ ਮੇ ਹੁਸ਼ਾਲਾ ਦਿਨ ਔਰ ਮੁਹੰਮਦ ਰਮੀਜ਼ ਐਮ ਹਾਂ ਬੇਫਣ ਵਰ ਉਫਾਵਰ ਕਮਾ ਬਾਜਰ ਕਮ ਦੇਮੰ ਦਿੱਲੀ ਬੇ ਮਿਫਦ ਅਹਿਮ ਫੁਰਸਤ ਕਹਤੇ ਬੇਫਣਾ ਬਦਲੋ ਉਮੀਦ ਵਕਵੇਲਾ ਵਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤਹ।